ਤਬੂਕੋਂ ਉਲੂਨ ਮੀਹੁਂ ਫਦੈਂ ਤਿਅਬੈ ਮੀਹੁਂ ਨਵਾਸ਼ ਫਹੇ ਏਵਰੇਂ ਇਕਲੇਗ ਫਾਨਾ ਮੈਦੁ ਦਿੱਕਿ ਵਾਹਕੈਂ ਅੱਲੋਹ ਇਕਲੇਗ ਫਾਨੁ ਬਰੀਅ ਕੁਰਵੀ ਅਦਿ ਅੱਲੋਹਗੇ ਹਜ਼ਰਤ ਗਾ ਇਕਲੇਗ ਫਾਨ ਕਦਰ ਉਫਲੇਗਿਮ ਵਾ ਬੇਖਲੋ ਕਮ ਗਾਵੀ।

0: ਮੀ ਹੁੰਗੇ ਅਮਲ ਤੰਗ ਇਕਲਾਂਗ ਇਸਲਾਹ ਖੁਦ ਵਾਨਤੇ ਅਦਿਤਯ ਬੈ ਮੀ ਹੁਨ ਠਕ ਇਕਲਾਂਗ ਤਿਯ ਬੈ ਮੀ ਹੁੰਗੇ ਫਾਫਤ ਫੁਸਵਾ ਦਿਵਾਨਤੇ ਅੱਲੋ ਹਸ਼ਾਇ ਇਕਲਾਂਗ ਰਸੂਲਾਏ ਕਿਯਮੰ ਵਾ ਮੀਹਾ ਦੰਨਾਸ਼ ਫਹੇ ਹਮ ਕਸ਼ਵਰੂੰ ਬੋਡੂ ਵੇਗਿਮ ਵਾ ਨਸੀਬ ਲਿਬਮਕੁੰ ਏ ਮੀਹਾ ਨਸੀਬ ਲਿਬਿਜੇ
1: ಕೀರತ್ ಕುರಾನ್ ದಿವ್ಯ ತರ್ಜಮಾಯಿಗೆನಸ್ತೀನಿ ಸೂರತುಲ್ ಅಹ್ಸಾಬ್ ಫಣರವನ್ ಆಯತು ಫಶಾಗಿಂಗ್ ಈ ಸೂರತ್ಗೆ ಹೈದ್ಯ ಎವ್ವನ ಆಯತುಗೆನಿಯಲ ತರ್ಜಮಾ ವಿದಾಳು ದಿವ್ವಾಫವನಿ ಡಾಕ್ಟರ್ ಮೊಹಮ್ಮದ್ ಹನೀಫ್.

ਮੀਂਹ ਹੁੰਗੇ ਬੋਡੇ ਤੀ ਫਿਰ ਹਨੁੰਗੇ ਤੇਰੇ ਇੱਕ ਇੱਕ ਗਿਵਿਸ ਬਫਾ ਖਲਕ ਖਮਗਾ ਮੁਹੰਮਦ ਗਿਫਾਨ ਨੁਏ ਅਦ ਕੀਂ ਹਈਏ ਇਕਲੇ ਗਿਫਾਨੀ ਅੱਲਾਹ ਗੇ ਰਸੂਲਾਏ ਅਦਿ ਨਬੀ ਕੰ ਖਤਿਮ ਖੁਰਬੀ ਖਲੇ ਗਿਫਾਨ ਇਸਮੇ ਅਦਿ ਖੁਮੇ ਖਮਿਮੇ ਮੋਲਾ ਦਿਨ ਵਡਿਗਿੰਵਾ ਖਲਹੁ ਖਮਗਾ ਅੱਲਾਹ ਵਡਿਗਿੰਵੇ।

ਅੰਦਗੂਕੁਮ ਉਲੂਨੁ ਮੀਹੁਮ ਫਦੈ ਤਿਅਬੈ ਮੀਹੁਨ ਵਾਸ਼ ਫਹੇ ਏਵਰੇ ਇਕਲੇਗ ਫਾਨਾ ਮੈਦੁ ਦਿੱਕਿ ਵਾਹਕੈ ਅੱਲੋਹ ਇਕਲੇਗ ਫਾਨੁ ਬਰੀਅ ਕੁਰਵੀਏ ਅਦੀ ਅੱਲੋਹਗੇ ਹਜ਼ਰਤ ਗਾ ਇਕਲੇਗ ਫਾਨ ਕਦਰੁ ਉਫਲੇਗਿਮ ਵਾ ਬੇਕਲੋ ਕਮ ਗਾਵੀਏ।

0: ਤੇ ਮੀਦੂ ਸਿੰਘਾ ਵਾਕੀ ਵਾਕੀ ਦਰਿਵਰੂ ਫਿਲਾਵਲ ਕਿਆਲਾਂ ਦਰਿਵਰੂ ਫਿਲਾਵਲ ਕਿਯਮੁਨ ਦਾਇਰੁਗਾ ਰਾਂਗਲ ਸੁਕੂਨ ਤਾ ਫੁਰਿਹਮ ਕੁਰਮਾ ਇਤਮਾਮਲ ਹਰਕਾ ਮਿਕਨ ਤਤਕ ਸਮਾਲ ਕੰ ਦੀਗੇਂ ਕਿਯਵਨ ਜੇਨਿੰਗੇ ਫੁਰਤਮ ਰਿਫਾ ਕਿਯਵੋਂ ਫਸ਼ਾ
1: ਅਊਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿ ਰਜੀਮ ਬਿਸਮਿ